0: ਆਹਾ
1: ਹਮ ਐਸੀ ਤਾਬ ਤਾਬ ਨਾ ਐਸੀ ਮਜਾਲ ਰੱਖਤੇ ਹੈ
0: ਬਈ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
1: ਯੇ ਹੋਰ ਬਾਤ ਕੇ ਅਨਜਾਨੇ ਮੇਂ ਲਫ਼ਜ਼ੇ ਹੋ ਜਾਏ
0: ਆਏ ਹੈ ਯੇ ਔਰ ਬਾਤ
1: ਯੇ ਹੋਰ ਬਾਤ ਕੇ ਅਨਜਾਨੇ ਮੇਂ ਲਫ਼ਜ਼ੇ ਹੋ ਜਾਏ ਮਗਰ ਸ਼ੂਰੇ ਹਰਾਮੋ ਹਲਾਲ ਰੱਖਤੇ ਹੈ
0: ਕਿਆ ਬਾਤ ਹੈ ਕਿਆ ਬਾਤ ਹੈ ਅਤਾ ਕੀਜੇ ਅਤਾ ਕੀਜੇ
1: ਯੇ ਹੋਰ ਬਾਤ ਕੇ ਅਨਜਾਨੇ ਮੇਂ
0: ਲਫ਼ਜ਼ੇ ਹੋ ਜਾਏ ਕਿਆ ਖੂਬਸੂਰਤ ਖਿਆਲ ਹੈ
1: ਮਗਰ ਸ਼ੂਰੇ ਹਰਾਮੋ ਹਲਾਲ ਰੱਖਤੇ ਹੈ
0: ਬਈ ਵਾਹ ਸ਼ਕੀਲ ਭਾਈ ਕਿਆ ਇੰਤਖਾਬ ਹੈ ਬਈ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
1: ਸਿਲਾ ਵਫਾਓਂ ਕਾ ਕਿਉਂ ਬੇਵਫਾਈ ਹੋਤਾ ਹੈ
0: ਆਹਾ
1: ਸਿਲਾ ਵਫਾਓਂ ਕਾ ਕਿਉਂ ਬੇਵਫਾਈ ਹੋਤਾ ਹੈ ਤੁਮਾਰੇ ਸਾਹਮਣੇ ਹਮ ਇਹ
0: ਸਵਾਲ ਰੱਖਤੇ ਹੈ ਬਈ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
1: ਸ਼ੁਕਰੀਆ ਉਛਲ ਕੇ ਚਲਤੇ ਵੀ ਨਹੀਂ ਔਰ ਰਿੰਗਤੇ ਵੀ ਨਹੀਂ
0: ਆਹਾ
1: ਹਮੇਸ਼ਾ ਚਾਲ ਮੇਂ ਹਮ
0: ਇਤਦਾਲ ਰੱਖਤੇ ਹੈ ਬਈ ਵਾਹ ਵਾਹ ਵਾਹ ਵਾਹ ਵਾਹ ਵਾਹ
1: ਸ਼ੁਕਰੀਆ ਹਮਾਰੇ ਚਿਹਰੇ ਕੋ ਏਕ ਬਾਰ ਪੜ ਨਹੀਂ ਸਕਤਾ ਹਮਾਰੇ ਚਿਹਰੇ ਕੋ ਹਰ ਏਕ ਪੜ ਨਹੀਂ ਸਕਤਾ ਹਮ ਆਪਣੇ ਆਪ ਮੇਂ ਯੇ ਵੀ
0: ਕਮਾਲ ਰੱਖਤੇ ਹੈ ਬਈ ਵਾਹ ਵਾਹ ਵਾਹ ਵਾਹ
1: ਸ਼ੁਕਰੀਆ ਤੋ ਆਖਰੀ ਸ਼ੇਰ ਕਹਤੇ ਹੈ
0: ਅਤਾ ਕੀਜੇ
1: ਸ਼ਾਨੇ ਅਦਰ ਬੇਬਾ ਕਮਰੂਜ
0: ਸ਼ਾਨੇ
1: ਸ਼ਾਨੇ ਅਦਰ ਬੇਬਾ ਕਰਮਾ ਅਮਰੋਹੀ
0: ਬੇਬਾ ਕਮਰੋਹੀ
1: ਜਿਸਨੇ ਛੀਨੀ ਮਤਾਏ ਹਯਾਤ ਹੈ ਬੇਬਾਕ
0: ਆਹਾ
1: ਜਿਸਨੇ ਛੀਨੀ ਮਤਾਏ ਹਯਾਤ ਹੈ ਬੇਬਾਕ ਹਮ ਉਸਸੇ ਵੀ ਤਾਲੁਕ ਬਹਾਲ ਰੱਖਤੇ
0: ਕਿਆ ਬਾਤ ਹੈ ਕਿਆ ਬਾਤ ਹੈ ਬਈ ਬਹੁਤ ਮੁਰੱਸਾ ਗਜ਼ਲ ਹੈ ਵਾਹ ਵਾਹ ਵਾਹ ਵਾਹ
1: ਠੀਕ ਹੈ ਬੜੀ ਮਿਹਰਬਾਨੀ ਕਰਦੇ
0: ਸ਼ਕੀਲ ਭਾਈ ਆਪਕੇ ਫਰਮਾਇਸ਼ ਮੈਨੇ ਨੋਟ ਕਰ ਲਈ ਹੈ ਪ੍ਰੋਗਰਾਮ ਸੁਣਤੇ ਰਹੀਏ ਜ਼ਰੂਰ ਆਪਕੀ ਖਿਦਮਤ ਮੇਂ ਪੇਸ਼ ਕਰੇਂਗੇ ਔਰ ਮੁਝੇ ਬੜਾ ਅਫਸੋਸ ਹੋ ਰਹਾ ਹੈ ਯੇ ਜਾਨ ਕੇ ਕਿ ਮੁਝ ਕਮ ਨਜ਼ਰ ਕੀ ਨਜ਼ਰ ਸੇ ਸ਼ਾਨੇ ਅਥਰ ਬੇਬਾਕ ਅਮਰੋਹੀ ਆਪਨੇ ਬਤਾਇਆ
1: ਸ਼ਾਨੇ ਅਥਰ ਬੇਬਾਕ ਅਮਰੋਹੀ
0: ਅੱਛਾ ਠੀਕ ਹੈ ਹਮ ਇਨਸ਼ਾਅੱਲਾ ਇਨਕੇ ਕਲਾਮ ਕੋ ਪੜ੍ਹੇਂਗੇ ਉਸਕੀ ਵਜ੍ਹਾ ਯੇ ਹੈ ਕਿ ਬੜੇ ਖੂਬਸੂਰਤ ਖਿਆਲਾਤ ਹੈ ਹਾਂ ਮੈਂ ਜ਼ਰੂਰ ਪੜ੍ਹੂੰਗਾ ਬਹੁਤ ਬਹੁਤ ਸ਼ੁਕਰੀਆ ਸ਼ਕੀਲ ਭਾਈ ਆਪਕੀ ਆਮਦ ਕਾ ਲੇਕਿਨ ਜਾਣੇ ਸੇ ਪਹਿਲੇ ਆਪਕੇ ਲੀਏ ਖਾਰੀਆਂ ਗੁਜਰਾਤ ਸੇ ਪਰਦੇਸੀ ਮਜੀਦ ਸਾਹਿਬ ਨੇ ਸਲਾਮ ਭੇਜਾ ਹੈ ਔਰ ਕਹਤੇ ਹੈ ਕਿ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਇਤਨੀ ਵਾਹ ਵਾਹ ਕਰੀ ਹੈ ਕਿ ਮੈਂ ਬਤਾ ਨਹੀਂ ਸਕਦਾ ਓਕੇ ਮੇਰੇ ਭਾਈ ਅੱਲਾਹ ਹਾਫਿਜ਼ ਅੱਲਾਹ ਹਾਫਿਜ਼ اور دوستو حسب وعدہ اب ہم آپ کو لیڈز کی صنعتی فضاؤں میں لیے چل رہے ہیں جہاں موجود ہیں ہمارے محترم لسنر بھگت سنگھ صاحب ان کا تحفہ ان کی نظر کرتے ہیں اور انشاءاللہ کمرشل کے وقفے کے بعد ہم اپنے محترم جناب شکیل صاحب کا تحفہ ان کی نظر کریں گے